ਬਾਦ ਹਾਕੇ ਕਾਰ ਪਰ ਦੇਉਤਾ ਕਾਰ ਦੇਖੋ ਇੰਪਾਲਾ ਕਾਰ ਦੇਖੋ ਸੰਗ ਮੇ ਨਾ ਚੋਰੇ ਯਾਰ ਹਮਾਰੇ ਘਰ ਸ਼ਾਦੀ ਪਰ ਉਸਨੇ ਭਾਈ ਨਾਰਾਜ਼ ਨਾ ਹੋਈਏ ਹਮਾਰੇ ਘਰ ਸ਼ਾਦੀ।